ਹਰ ਦੇਣੇ ਬੈਜ ਸਾਹਿਬ ਦੇ ਸ਼ਿਸ਼ ਹਰ ਦੇਣੇ ਬੈਜ ਸਾਹਿਬ ਦੇ ਯਾ ਗੁਸਾ ਨਾ ਕੇ ਨਾ ਆਸ਼ਾ ਨਾ ਰਾਜ ਨਾ ਆਸ਼ਾ ਐਸਾ ਆਏ ਬੈਜ ਸਾਹਿਬ ਦੇ।